0: Dr. Rana. Time check.
1: Proudly brought to you by Kashish Foods. Eat better, live better with Kashish Foods.
2: ਯਾ ਕਸ਼ਿਸ਼ ਫੂਡ ਦੇ ਸਹਿਯੋਗ ਦੇ ਨਾਲ ਰੇਡੀਓ ਤਰਾਨਾ ਟਾਈਮ ਚੈੱਕ ਦੇ ਉੱਤੇ ਸਮੇਂ ਸ਼ਾਮ ਦੇ 4 ਵੱਜ ਚੁੱਕੇ ਨੇ ਤਾਂ ਸਮਾਂ ਹੋ ਗਿਆ ਹੈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਪੰਜਾਬੀਆਂ ਦਾ ਰੌਣਕ ਮੇਲਾ ਪੇਸ਼ ਕਰਨ ਦਾ।

ਜੀ ਹਾਂ ਦੋਸਤੋ ਸਾਥੀਓ, ਪੰਜਾਬੀਆਂ ਦਾ ਰੌਣਕ ਮੇਲਾ ਪ੍ਰੋਗਰਾਮ ਲੈ ਕੇ ਮੈਂ ਨਿਰਮਲਜੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਫਿਰ ਹਾਜ਼ਰ ਹੋ ਗਿਆ ਹਾਂ। 2 ਘੰਟੇ ਦੇ ਲਈ ਮੇਰਾ ਅਤੇ ਤੁਹਾਡਾ ਇਹ ਸਾਥ ਚੱਲਦਾ ਜਾਵੇਗਾ, ਯਾਨੀ ਕਿ 6 ਵਜੇ ਤੱਕ ਮੇਰਾ ਅਤੇ ਤੁਹਾਡਾ ਇਹ ਸਾਥ ਇਸੇ ਤਰ੍ਹਾਂ ਹੀ ਚੱਲਦਾ ਜਾਵੇਗਾ ਪੰਜਾਬੀਆਂ ਦਾ ਰੌਣਕ ਮੇਲਾ ਪ੍ਰੋਗਰਾਮ ਦੇ ਦੌਰਾਨ। ਤਾਂ ਗੀਤ ਸੰਗੀਤ ਦੇ ਸਿਲਸਿਲੇ ਦੇ ਨਾਲ ਨਾਲ ਸਾਡੇ ਸਪੋਂਸਰ ਦੇ ਸੰਦੇਸ਼ ਵੀ ਤੁਹਾਡੇ ਤੱਕ ਪਹੁੰਚਣਗੇ, ਨਿਊਜ਼ ਹੈਡਲਾਈਨਸ ਵੱਲ ਵੀ ਨਿਗਾਹ ਮਾਰਾਂਗੇ, ਅਤੇ ਇਸ ਤੋਂ ਇਲਾਵਾ 5 ਵਜੇ ਦੇ ਟਾਈਮ ਚੈੱਕ ਦੇ ਸਮੇਂ ਤੋਂ ਬਾਅਦ ਖਬਰਾਂ ਦਾ ਬੁਲੇਟਿਨ ਸਾਡੇ ਸਾਥੀ ਪਰਮਿੰਦਰ ਸਿੰਘ ਜੀ ਲੈ ਕੇ ਹਾਜ਼ਰ ਹੋ ਜਾਣਗੇ ਤੁਹਾਡੇ ਲਈ। ਅਤੇ ਇਸੇ ਸਮੇਂ ਦੇ ਦੌਰਾਨ ਅਗਰ ਤੁਸੀਂ ਸਟੂਡੀਓ ਦੇ ਵਿੱਚ ਫੋਨ ਕਰਨਾ ਹੋਇਆ ਤਾਂ ਸਾਡੇ ਸਟੂਡੀਓ ਦਾ ਨੰਬਰ ਹੈ 3031386, ਅਤੇ ਅਗਰ SMS ਭੇਜਣਾ ਹੋਵੇ ਤਾਂ 8812 SMS ਭੇਜ ਸਕਦੇ ਹੋ, ਅਤੇ ਅਗਰ ਈਮੇਲ ਭੇਜਣੀ ਹੋਵੇ ਤਾਂ info@tarana.co.in ਦੇ ਰਾਹੀਂ ਤੁਸੀਂ ਈਮੇਲ ਦੁਆਰਾ ਵੀ ਸੰਪਰਕ ਬਣਾ ਸਕਦੇ ਹੋ। ਤਾਂ ਲਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਈਏ, ਅਤੇ ਫਿਰ ਹੋਰ ਗੱਲਾਂ ਬਾਤਾਂ ਵੀ ਹੁੰਦੀਆਂ ਰਹਿਣਗੀਆਂ।

ਜੀ ਹਾਂ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਭਾਈ ਹਰਮਨਦੀਪ ਸਿੰਘ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਸ਼ਬਦ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਅਸੀਂ ਹਮੇਸ਼ਾ ਹਰ ਹਫ਼ਤੇ ਅਸੀਂ ਸ਼ੁਰੂਆਤ ਪ੍ਰੋਗਰਾਮ ਦੀ ਇੱਕ ਸ਼ਬਦ ਦੇ ਨਾਲ ਕਰਨ ਤੋਂ ਉਪਰੰਤ ਫਿਰ ਗੀਤ ਸੰਗੀਤ ਦੇ ਸਿਲਸਿਲੇ ਦੇ ਵੱਲ ਲੈ ਕੇ ਜਾਂਦੇ ਹਾਂ ਤੁਹਾਨੂੰ। ਅਤੇ ਪ੍ਰੋਗਰਾਮ ਦੀ ਦੂਜੀ ਆਈਟਮ ਵੀ ਅਕਸਰ ਧਾਰਮਿਕ ਗੀਤ ਦੇ ਨਾਲ ਹੀ ਪੇਸ਼ ਕਰਦੇ ਹਾਂ ਅਸੀਂ। ਅਤੇ ਲਓ ਇਸ ਸਿਲਸਿਲੇ ਨੂੰ ਅੱਗੇ ਚਾਲੂ ਰੱਖਦੇ ਹੋਏ

0: ਭੱਟੀ ਭੜੀ ਵਾਲੇ ਦਾ ਲਿਖਿਆ ਹੋਇਆ ਇਹ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਕਿ ਚੜ੍ਹਦੀ ਕਲਾ ਹੋਵੇ ਚੜ੍ਹਦੀ ਕਲਾ ਹੋਵੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ ਤੇ ਇਹ ਰੌਣਕ ਮੇਲੇ ਤੁਹਾਡੇ ਲਈ 6 ਵਜੇ ਤੱਕ ਲੱਗੇ ਰਹਿਣਗੇ।
1: ਹੇ ਹੈਮਿਲਟੋਨੀਅਨਸ, ਗੈਸ ਵਾਟ, ਅਬ ਆਪਕੇ ਯਹਾਂ ਹੈਮਿਲਟਨ ਮੇ ਆ ਗਿਆ ਹੈ ਗਲੋਬਲ ਫਾਈਨਾਂਸ। For any kind of home loan, business loan, commercial loan, refixing ya refinancing ke liye, contact kare Global Finance ko, jo mortgage ke saath saath insurance mein bhi specialize karte hain. Life, trauma, health insurance, har cheez ke liye Global Finance. Now in Hamilton at Unit 26, 20 Clyde Street, Hamilton East. Phone 07577-0888. Global Finance, now in Hamilton.
2: Harvey Norman's Super Weekend. Spend $500 or more on selected products and get 10% of your purchase price in Harvey Norman bonus gift cards. That's 10% of your purchase price back in bonus gift cards. Shop in store and online. See stores or online for more details. Harvey Norman's Super Weekend. Spend $500 or more on selected products and get 10% of your purchase price in Harvey Norman bonus gift cards. Must end Sunday. Terms, conditions and exclusions apply. Bonus gift cards valid for 36 months.
3: श्री वेंकटेश्वर देवस्थानम चैरिटेबल ट्रस्ट आप सबको आमंत्रित करते हैं इनके भोजन मेला फूड कार्निवल में टू सपोर्ट लॉर्ड वेंकटेश्वर टेंपल प्रोजेक्ट।
1: ये होगा संडे 17 मई को 11 AM टू 4 PM
3: 378 RRIMU रोड रामा रामा साउथ ऑकलैंड में। एंट्री फ्री है, फ्री सॉफ्ट ड्रिंक्स रहेंगे, फ्री फूड बाय शिवानी रेस्टोरेंट एंड इडली सांबर, ज्वेलरी एंड क्लोथिंग स्टोर्स, हेना आर्टिस्ट, फेस पेंटिंग, बाउंसी कैसल्स और बहुत कुछ।
1: और इन्फॉर्मेशन के लिए कॉन्टेक्ट करे शिवानी जी को 0218700012 पर।
3: One temple, one community, eternal blessings.
4: Bunnings has great value nailed across the store.
5: Enriched with Nature 120mm Moth Orchid, only $34.80. Will you find a competitor's lower price on the same in-stock item? We'll beat it by 15%. Conditions apply. See website for details.
0: ਜੀ ਪ੍ਰੋਗਰਾਮ ਚੱਲ ਰਿਹਾ ਪੰਜਾਬੀਆਂ ਦਾ ਰੌਣਕ ਮੇਲਾ ਤੇ ਪ੍ਰੋਗਰਾਮ ਨੂੰ ਗੀਤ ਸੰਗੀਤ ਦੇ ਸਿਲਸਿਲੇ ਦੇ ਨਾਲ ਸ਼ਿੰਗਾਰ ਕੇ ਪੇਸ਼ ਕਰਦੇ ਹਾਂ ਅਸੀਂ ਤੇ ਲਓ ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਆਈਟਮ ਪੇਸ਼ ਕਰਦੇ ਹੋਏ।

ਜੀ ਹਾਂ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਨੂਰ ਜਹਾਂ ਜੀ ਉਹਨਾਂ ਨੂੰ ਇਸ ਟ੍ਰਿਬਿਊਟ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਗੀਤ ਸੀ। ਉਮੀਦ ਕਰਦੇ ਹਾਂ ਪਸੰਦ ਕੀਤਾ ਹੋਵੇਗਾ ਇਸ ਨੂੰ ਵੀ ਤੁਸੀਂ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ, ਤਾਂ ਇਹਨਾਂ ਰੌਣਕ ਮੇਲਿਆਂ ਨੂੰ ਇਸੇ ਤਰ੍ਹਾਂ ਹੀ ਹੋਰ ਵੀ ਅੱਗੇ ਵਧਾਉਂਦੇ ਹੋਏ

0: ਜਾਂ ਕੁਝ ਇੱਕ ਬੋਲੀਆਂ ਅਤੇ ਟੱਪੇ ਪੇਸ਼ ਕਰ ਰਹੇ ਸਨ ਤੁਹਾਡੇ ਲਈ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਕੀਤੇ ਹੋਣਗੇ ਇਹ ਵੀ, ਇਹ ਨਵਾਂ ਸਿਲਸਿਲਾ ਜੋ ਕਿ ਗੀਤ ਸੰਗੀਤ ਦਾ ਮੈਂ ਇੰਡੀਆ ਤੋਂ ਲੈ ਕੇ ਆਉਂਦਾ ਹੈ ਲੇਟੈਸਟ, ਉਸ ਦੇ ਵਿੱਚੋਂ ਇਹ ਗੀਤ ਸੰਗੀਤ ਸਾਂਝਾ ਕਰ ਰਹੇ ਸਾਂ ਤੁਹਾਡੇ ਨਾਲ। ਅਤੇ ਹੁਣ ਸਪੋਂਸਰ ਦੇ ਕੁਝ ਇੱਕ ਸੰਦੇਸ਼ ਪੇਸ਼ ਕਰ ਦਈਏ ਅਤੇ ਫਿਰ ਪ੍ਰੋਗਰਾਮ ਨੂੰ ਹੋਰ ਵੀ ਅੱਗੇ ਵਧਾਵਾਂਗੇ।
1: ਕੌਣ?
2: ਮੈਂ ਯਮਰਾਜ ਹੂੰ।
1: ਓਹੋ, ਜੈ ਹੋ ਮਹਾਰਾਜ, ਲੈਣੇ ਆਏ ਹੋ ਤੋ ਚਲੋ।
2: ਕਮਾਲ ਹੈ, ਜਾਣੇ ਕੀ ਇਤਨੀ ਜਲਦੀ?
1: ਹਾਂ, ਮੈਨੇ ਅੱਛੀ ਲਾਈਫ ਜੀ ਹੈ ਅਭੀ ਤੱਕ, ਔਰ ਆਗੇ ਮੇਰੇ ਫੈਮਿਲੀ ਕਾ ਭਵਿਸ਼ਯ ਵੀ ਏਕਦਮ ਸੈਟ ਹੈ। ਗਲੋਬਲ ਫਾਈਨੈਂਸ ਵਾਲੋ ਨੇ ਮੇਰਾ ਲਾਈਫ ਇੰਸ਼ੋਰੈਂਸ ਏਕਦਮ ਅਪ ਟੂ ਡੇਟ ਕਰ ਰੱਖਾ ਹੈ।
2: ਫਿਰ ਤੋ ਤੁਮੇ ਯਹਾਂ ਕੁਛ ਔਰ ਦਿਨ ਰਹਿਣਾ ਚਾਹੀਏ ਔਰ ਯੇ ਗਿਆਨ ਸਭ ਮੇ ਬਾਂਟਣਾ ਚਾਹੀਏ।
1: ਓਕੇ, ਥੈਂਕ ਯੂ ਮਹਾਰਾਜ, ਮੈਂ ਬਾਂਟਤਾ ਹੂੰ ਯੇ ਗਿਆਨ। ਸਭੀ ਕੋ ਕਾਲ ਕਰਨਾ ਚਾਹੀਏ ਗਲੋਬਲ ਫਾਈਨੈਂਸ ਕੋ 09255500 ਪਰ।
3: न्यूजीलैंड के कई बड़े बड़े इवेंट्स में होने वाले जो बड़े बड़े माकी आप देखते हैं ना, अरे मनकाओ दिवाली सिख गेम्स में ये माकी इवेंट्स ऑकलैंड माकी एंड पार्टी हायर के हैं। 20 सालों से हैं बिजनेस में। इनके माकी बड़े स्ट्रांग होते हैं बॉस। घर पे फंक्शन हो तो टाइम पर माकी लग जाएगा और टाइम पर उतर भी जाएगा। इवेंट्स ऑकलैंड का नंबर लिखें 09265 0505। और सुनिए, ये पोर्टल लू भी हायर पर देते हैं। इवेंट्स ऑकलैंड को कॉल करें 09265 0505।
4: और तराना का नाम मेंशन करने पर आपको स्टेज हायर्स, मंडप और माकीज पर अप टू 5% का डिस्काउंट भी मिलेगा।
5: घर को स्वस्थ रखने के लिए अपने बेड शीट्स और पिलो केसेस को हर 7 से 10 दिन में जरूर धोएं, ताकि डस्ट, माइट्स और एलर्जीज दूर रहें। आप चिंता मत करो, ये काम स्टोरार रोड लॉन्ड्री एंड ड्राई क्लीनर्स माउंट रॉस स्किल को सौंप दो। यहाँ आपको 24/7 सेल्फ सर्विस लॉन्ड्रोमैट या फिर आप अपने कपड़े यहाँ छोड़ दीजिए और यहाँ की टीम वॉश, ड्राई और फोल्ड करके आपको कपड़े दे देंगे। स्टोरार रोड लॉन्ड्री एंड ड्राई क्लीनर्स 220 स्टोरार रोड माउंट रॉस को, आसान, भरोसेमंद और 24/7।
6: एल्स डिस्काउंट फर्नीचर Papa Toy में चल रहा है अमेजिंग specials, फ्रॉम beds, डाइनिंग suites एंड lounge suites। खरीदिए ब्यूटिफुल 7-पीस डाइनिंग suite या क्वालिटी कॉर्नर lounge suite और लग्जूरियस ग्रीन पिलो टॉप पॉकेट स्प्रिंग मैट्रेस एट रीजनेबल प्राइस। क्वालिटी फर्नीचर लो प्राइस में। एल्स डिस्काउंट फर्नीचर, लिमिटेड स्टॉक अवेलेबल, 355 ग्रेट साउथ रोड, पापा टॉय।
7: वीकेंड में घर का सामान लेना है तो ग्रोसरी शॉपिंग के लिए पहुँचे 5 मोजेल एवेन्यू ऑफ लिंकन रोड हेंडरसन, जहाँ पर है DH सुपरमार्केट। और वीकेंड स्पेशल में आपको मिलेंगे फ्रेश टोमेटोज 199 kg, ओकरा 999 kg, होल मिल्क powder from Eclipse 1 kg 999 and many more in store deals at DH supermarket Henderson.
0: ਇਹ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀਆਂ ਦਾ ਰੌਣਕ ਮੇਲਾ। ਦੀ ਹੈਡਲਾਈਨ ਦੇ ਵੱਲ ਨਿਗਾਹ ਮਾਰੀਏ ਤਾਂ ਅੰਮ੍ਰਿਤਸਰ ਏਅਰਪੋਰਟ ਤੋਂ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਫਲਾਈਟਾਂ ਜੋ ਨੇ ਉਹ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ US, ਇਰਾਨ ਅਤੇ ਇਜ਼ਰਾਇਲ ਦੁਆਰਾ ਜੋ ਵੋਰ ਚੱਲ ਰਿਹਾ ਸੀ ਉੱਥੇ, ਉਸਦੇ ਕਾਰਨ ਮਾਰਚ ਮਹੀਨੇ ਦੇ ਦੌਰਾਨ ਇਹ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਅਤੇ ਹੁਣ ਇਹਨਾਂ ਨੂੰ ਪੰਜਾਬ ਤੋਂ ਕੌਮਾਂਤਰੀ ਸਫ਼ਰ ਕਰਨ ਵਾਲੇ ਮੁਸਾਫਰਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਦੇ ਤੌਰ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਤਰ ਏਅਰਵੇਜ਼ ਨੇ ਅਪ੍ਰੈਲ ਦੇ ਆਖਰੀ ਮਹੀਨੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਇਹ ਲੜਾਈ ਦਾ ਜੋ ਸਮਾਂ ਚੱਲ ਰਿਹਾ ਹੈ ਅਜੇ ਵੀ ਖਤਮ ਤਾਂ ਨਹੀਂ ਹੋਇਆ, ਪਰ ਫਿਰ ਵੀ ਇਹ ਜੋ ਫਲਾਈਟਾਂ ਵਗੈਰਾ ਨੇ ਇਹਨਾਂ ਨੂੰ ਫਿਰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਜਾਣੀ ਕਿ ਜਦੋਂ ਇਹ ਬੰਦ ਦਾ ਸਮਾਂ ਵੀ ਚੱਲ ਰਿਹਾ ਸੀ ਤਾਂ ਉਸ ਸਮੇਂ ਦੇ ਦੌਰਾਨ ਵੀ ਹਫ਼ਤੇ ਦੇ ਵਿੱਚ ਸਿਰਫ 2 ਉਡਾਨਾਂ ਹੀ ਚਲਾ ਰਹੀ ਸੀ ਕਤਰ ਏਅਰਲਾਈਨ, ਪਰ ਹੁਣ ਇਹ ਰੋਜ਼ਾਨਾ ਫਲਾਈਟਾਂ ਸ਼ੁਰੂ ਹੋ ਗਈਆਂ ਨੇ। ਜਾਣਕਾਰੀ ਦੇ ਅਨੁਸਾਰ ਦੋਹਾ ਤੋਂ ਆਉਣ ਵਾਲੀ ਫਲਾਈਟ ਰਾਤ ਨੂੰ 2:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜਦੋਂ ਕਿ ਇੱਥੋਂ ਵਾਪਸੀ ਦੀ ਉਡਾਣ ਦੁਪਹਿਰ ਨੂੰ 3:30 ਵਜੇ ਰਵਾਨਾ ਹੁੰਦੀ ਹੈ। ਇਹ ਜੋ ਸੇਵਾ ਹੈ ਦੋਹਾ ਦੇ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੇ ਪੰਜਾਬੀ ਮੁਸਾਫਰਾਂ ਦੇ ਲਈ ਬੇਹੱਦ ਅਹਿਮ ਮੰਨੀ ਜਾਂਦੀ ਹੈ। ਅਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਸ਼ਾਰਜਾ ਦੇ ਲਈ ਆਪਣੀ ਜੋ ਰੋਜ਼ਾਨਾ ਫਲਾਈਟ ਹੈ ਉਸਨੂੰ ਵੀ ਬਹਾਲ ਕਰ ਦਿੱਤਾ ਹੈ, ਪਰ ਅਜੇ ਜੋ ਇੰਡੀਗੋ ਦੀਆਂ ਫਲਾਈਟਸ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਰਿਜ਼ਿਊਮ ਨਹੀਂ ਕੀਤਾ ਗਿਆ ਹੈ। ਸੋਚਿਆ ਕਿ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ ਤਾਂ ਕਿ ਸਾਡੇ ਲਿਸਨਰਸ ਜੋ ਨੇ ਉਹ ਇਹਨਾਂ ਜਾਣਕਾਰੀਆਂ ਤੋਂ ਵਾਂਝੇ ਨਾ ਰਹਿਣ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਇਹਨਾਂ ਰੌਣਕ ਮੇਲਿਆਂ ਨੂੰ ਹੋਰ ਵੀ ਅੱਗੇ ਵਧਾਉਂਦੇ ਹੋਏ ਪੇਸ਼ ਕਰਨ ਜਾ ਰਹੇ ਹਾਂ ਇਹਨਾਂ ਗੀਤਾਂ ਨੂੰ।

0: ਜੀ ਹਾਂ ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਇਸ ਗੀਤ ਨੂੰ ਤੁਹਾਡੇ ਲਈ। ਅਸੀਂ ਤਾਂ ਇਸ ਤੋਂ ਪਹਿਲਾਂ ਕੁਲਦੀਪ ਢਿੱਲੋਂ ਅਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਸੱਚੀ ਮੁੱਚੀ ਵਾਲਾ ਗੀਤ ਪੇਸ਼ ਕਰ ਰਹੇ ਸਾਂ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਭਾਰਤ ਦੇ ਵਿੱਚ ਮਹਿੰਗਾਈ ਦੇ ਵੱਲ ਗੱਲ ਨਿਗਾਹ ਮਾਰੀਏ ਤਾਂ ਜਾਣਕਾਰੀ ਸਾਂਝੀ ਕਰ ਦਈਏ ਕਿ ਉੱਥੇ ਜੋ ਕਮਰਸ਼ਲ ਐਲ ਪੀ ਜੀ ਦਾ ਸਿਲੰਡਰ ਹੁੰਦਾ ਹੈ ਤਕਰੀਬਨ 19 ਕਿਲੋ ਐਲ ਪੀ ਜੀ ਹੁੰਦੀ ਹੈ ਉਸ ਦੇ ਵਿੱਚ, ਉਸ ਨੂੰ ਕੱਲ੍ਹ ਤੋਂ 993 ਰੁਪਈਏ ਮਹਿੰਗਾ ਕਰ ਦਿੱਤਾ ਹੈ, ਯਾਨੀ ਕਿ 993 ਰੁਪੀਜ਼ ਇੱਕਦਮ ਮਹਿੰਗਾ ਕਰ ਦਿੱਤਾ ਹੈ, ਜੋ ਕਿ ਪਹਿਲਾਂ $2078 ਦੇ ਵਿੱਚ ਦਾ 2078 ਰੁਪਈਏ ਦੇ ਵਿੱਚ ਇਹ ਸਿਲੰਡਰ ਮਿਲਦਾ ਸੀ ਅਤੇ ਹੁਣ ਇੱਕਦਮ ਵੱਧ ਕੇ 3071 ਰੁਪਈਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਗਿਆ ਹੈ। ਇਹ ਸਭ ਕੁਝ ਪੱਛਮੀ ਏਸ਼ੀਆ ਦੇ ਵਿੱਚ ਜੋ ਸੰਕਟ ਚੱਲ ਰਿਹਾ ਉਸ ਦੇ ਸੰਬੰਧ ਵਿੱਚ ਹੀ ਇਹ ਜੋ ਉਛਾਲ ਇਹ ਆ ਰਹੇ ਨੇ, ਅਤੇ ਇਸ ਦੇ ਨਾਲ ਇਹ ਵੀ ਪ੍ਰੋਡਿਕਸ਼ਨ ਕੀਤੀ ਜਾ ਰਹੀ ਹੈ ਕਿ ਹੁਣ ਨਿਕਸ ਜੋ ਹੈ ਉਸ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵਧਣਗੀਆਂ ਭਾਰਤ ਦੇ ਵਿੱਚ, ਕਿਉਂਕਿ ਇਲੈਕਸ਼ਨ ਚੱਲ ਰਹੀ ਸੀ ਉੱਥੇ, ਜੋ ਕਿ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਹੋ ਚੁੱਕੀ ਹੈ ਜਿਸਦਾ ਰਿਜ਼ਲਟ ਕੱਲ੍ਹ ਨਹੀਂ ਸ਼ਾਇਦ ਪਰਸੋਂ ਨੂੰ ਨਿਕਲਣਾ ਹੈ 4 ਤਰੀਕ ਨੂੰ, ਅਤੇ ਇਸੇ ਇਹ ਰਿਜ਼ਲਟਸ ਵਗੈਰਾ ਆਉਣ ਤੋਂ ਬਾਅਦ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਾਈਸਿਸ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਪਰ ਜਾ ਸਕਦੀਆਂ ਨੇ। ਅਤੇ ਇਹ ਜੋ ਸਿਲੰਡਰ ਕਮਰਸ਼ੀਅਲ ਸਿਲੰਡਰ ਵਗੈਰਾ ਮਹਿੰਗੇ ਹੋਏ ਨੇ, ਇਸ ਦੇ ਨਾਲ ਸਾਰੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਜੋ ਕਹਿੰਦੇ ਨੇ ਕਿ ਅਸਰ ਹੋਵੇਗਾ, ਕਿਉਂਕਿ ਜੋ ਵੀ ਕਮਰਸ਼ੀਅਲ ਤੌਰ ਦੇ ਉੱਤੇ ਕਿਚਨਸ ਵਗੈਰਾ ਨੇ ਜਾਂ ਹੋਰ ਬਿਜ਼ਨਸ ਨੇ ਜਿੱਥੇ ਕਿ ਕੁਕਿੰਗ ਵਗੈਰਾ ਹੁੰਦੀ ਹੈ ਉੱਥੇ ਅਕਸਰ ਐਲ ਪੀ ਜੀ ਵਰਤੀ ਜਾਂਦੀ ਹੈ, ਅਤੇ ਹੁਣ ਉੱਥੇ ਐਲ ਪੀ ਜੀ ਦੀ ਕੀਮਤ ਵਧਣ ਦੇ ਨਾਲ ਬਾਕੀ ਚੀਜ਼ਾਂ ਜੋ ਪ੍ਰੋਡਿਊਸ ਕਰਦੇ ਨੇ ਉਹਨਾਂ ਦੀਆਂ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਵੱਧ ਜਾਣ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ।
1: ਰਾਜਸਥਾਨ ਕੀ ਮਹਿਮਾਨ ਨਵਾਜ਼ੀ ਕੇ ਤੋ ਕਿਆ ਕਹਿ ਲੇ, ਔਰ ਅਬ ਵਹੀ ਮਹਿਮਾਨ ਨਵਾਜ਼ੀ ਔਰ ਵਹੀ ਸਵਾਦ ਆਪਕੋ ਮਿਲੇਗਾ ਯਹਾਂ ਔਕਲੈਂਡ ਮੇ ਐਟ ਸ਼੍ਰੀ ਰੈਸਟੋਰੈਂਟ, ਔਥੈਂਟਿਕ ਰਾਜਸਥਾਨੀ ਐਂਡ ਡਿਲੀਸ਼ੀਅਸ ਇੰਡੀਅਨ ਵੈਜੀਟੇਰੀਅਨ ਕੁਜ਼ੀਨ, ਰਾਜਸਥਾਨ ਕੀ ਮਸ਼ਹੂਰ ਦਾਲ ਬਾਟੀ ਚੂਰਮਾ, ਚਾਟ ਆਈਟਮਸ ਐਂਡ ਮੈਨੀ ਅਦਰ ਸਨੈਕਸ ਐਂਡ ਫੁੱਲ ਮੀਲਸ। ਔਕਲੈਂਡ ਕੇ ਮਸ਼ਹੂਰ ਸ਼ੈਫ ਰਾਮੇਸ਼ਵਰ ਆਪ ਸਭਕੋ ਨਿਮੰਤਰਣ ਦੇ ਰਹੇ ਹੈ ਟੂ ਦ ਸ਼੍ਰੀ ਰੈਸਟੋਰੈਂਟ ਐਟ 11 bar 726 ਗ੍ਰੇਟ ਸਾਊਥ ਰੋਡ ਮਾਨਿਕਾਓ ਓਪੋਜਿਟ ਰੇਨਬੋਜ ਐਨ, ਔਰ ਯਹਾਂ ਫੰਕਸ਼ਨਸ ਹੋਸਟ ਕਰਨੇ ਕੇ ਲੀਏ ਵੀ ਬੜੀ ਜਗ੍ਹਾ ਅਵੇਲੇਬਲ ਹੈ। Shree Restaurant, open 6 days, closed on Wednesdays.
2: Indelible Homes are specialized in building high quality standalone and terraced houses at very reasonable prices. Please send your RC, BC drawings and they will build for you. Visit indeliblehomes.co.nz or call 0800-233-111. That's 0800-233-111.
3: Kick off the winter season with these winning deals from Rebel. Like 20% off all women's Puma, New Balance and Under Armour clothing and running shoes. And 20% off football, rugby and netball equipment. These deals and so much more are now at Rebel Sport. See online for T's and C's.
1: Weekend mein ghar ka saman lena hai, to grocery shopping ke liye pahunche 5 Moselle Avenue off Lincoln Road, Henderson, jahan par hai DH Supermarket. Aur weekend specials mein aapko milenge fresh tomatoes, 199 kg, okra, 999 kg, whole milk powder from Eclipse, 1 kg, 999, and many more in-store deals at DH Supermarket, Henderson.
0: ਜਿਹਾ ਪ੍ਰੋਗਰਾਮ ਚੱਲ ਰਿਹਾ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਇਹਨਾਂ ਰੌਣਕ ਮੇਲਿਆਂ ਦੇ ਵਿੱਚ ਚਾਰ ਚੰਨ ਲਾਉਣ ਦੇ ਲਈ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ ਅਸੀਂ।

0: ਹਾਂਜੀ ਹਾਂਜੀ ਖਾਨ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਿਹਾ ਸਾਂ ਇਸ ਗੀਤ ਨੂੰ ਕਿ ਅੱਲਾਹ ਦੀਆਂ ਮਿਹਰਬਾਨੀਆਂ ਸਾਡੀ ਜ਼ਿੰਦਗੀ 'ਚ ਆਇਆ ਤੂੰ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ, ਜੋ ਕਿ 6 ਵਜੇ ਤੱਕ ਇਸੇ ਤਰ੍ਹਾਂ ਚੱਲਦਾ ਜਾਵੇਗਾ। ਯਾਦ ਰੱਖਣਾ ਕਿ 5 ਵਜੇ ਦੇ ਟਾਈਮ ਚੈੱਕ ਤੋਂ ਬਾਅਦ ਅਸੀਂ ਖਬਰਾਂ ਦਾ ਬੁਲੇਟਿਨ ਆਪਣੇ ਸਾਥੀ ਪਰਮਿੰਦਰ ਸਿੰਘ ਪਾਪਾ ਟੋਈ ਟੋਈ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਸਾਂਝਾ ਕਰਾਂਗੇ ਤਕਰੀਬਨ 15 ਮਿੰਟ ਦੇ ਸਮੇਂ ਤੋਂ ਬਾਅਦ।
1: ਇਸ ਮਦਰਸ ਡੇ ਕੋ ਬਣਾਏ ਔਰ ਵੀ ਸਪੈਸ਼ਲ ਡੀਜੀ ਸੈਲ ਕੇ ਸਾਥ, ਬਸ ਭੇਜੇ $20 ਯਾ ਉਸਸੇ ਜ਼ਿਆਦਾ ਕਾ ਟੌਪ ਅਪ ਯਾ $300 ਯਾ ਉਸਸੇ ਜ਼ਿਆਦਾ ਕਾ ਕੈਸ਼ ਟ੍ਰਾਂਸਫਰ ਇਨਕੀ ਕਿਸੀ ਵੀ ਪਾਰਟਨਰ ਵੈਬਸਾਈਟ ਸੇ ਮਾਈ ਕੈਸ਼ ਵਾਲਟ ਕੇ ਸਾਥ ਟੂ ਯੋਰ ਫੈਮਿਲੀ ਐਂਡ ਫ੍ਰੈਂਡਸ ਇਨ ਦ ਪੈਸੀਫਿਕ, ਔਰ ਆਪਕਾ ਨਾਮ ਤੁਰੰਤ ਜਾਏਗਾ ਡਰਾ ਮੇ ਟੂ ਵਿਨ ਵਨ ਆਫ ਦ 15 $500 ਕੈਸ਼ ਪ੍ਰਾਈਜ਼। तो $20 का टॉप अप भेजे या $300 का कैश और डीजी सेल के साथ मौका पाएं जीतने का $500 कैश। T's and C's apply.
2: Find the perfect Mother's Day gift at Bunnings. Bring your mum in, have a coffee and have a look around. We've got gifts for the do-it-self mum, the crafty mum and the gardening mum. Get mum a gift she'll love from Bunnings.
1: वीकेंड में घर का सामान लेना है तो ग्रोसरी शॉपिंग के लिए पहुंचे 5 मोजेल एवेन्यू ऑफ लिंकन रोड हेंडरसन, जहां पर है DH सुपरमार्केट। और वीकेंड स्पेशल्स में आपको मिलेंगे फ्रेश टमाटोज 199 kg, ओकरा 999 kg, होल मिल्क पाउडर फ्रॉम इक्लिप्स 1 kg 999, एंड मेनी मोर इन स्टोर डील्स एट DH सुपरमार्केट हेंडरसन।
3: सुनहरी यादें गोपाल के साथ रविवार को।
4: कभी कभी एक गाना ही काफी होता है किसी को फिर से महसूस करने के लिए। अजीब है ना, हर गाना कोई ना कोई याद जगा देता है।
0: ਇਹ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀਆਂ ਦਾ ਰੌਣਕ ਮੇਲਾ, ਤੇ ਇਹਨਾਂ ਰੌਣਕ ਮੇਲਿਆਂ ਦੇ ਵਿੱਚ ਗੀਤ ਸੰਗੀਤ ਦੇ ਸਿਲਸਿਲੇ ਦੇ ਵਿੱਚ ਕੁਝ ਇੱਕ ਪੁਰਾਣਾ ਗੀਤ ਸੰਗੀਤ ਸ਼ਾਮਿਲ ਕਰਦੇ ਹੋਏ।

0: ਇਹ ਸੰਦੂਰ ਸਿਕੰਦਰ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਇਸ ਗੀਤ ਨੂੰ ਨਾ ਪਾਈ ਮੁਟਿਆਰੇ ਨੀ ਸੁਰਮਾ ਨੌ ਰੱਤੀਆਂ ਅਤੇ ਇਸੇ ਤਰ੍ਹਾਂ ਦਾ ਗੀਤ ਸੰਗੀਤ ਹੋਰ ਵੀ ਪੇਸ਼ ਕਰਨਾ ਹੈ ਸਪੋਂਸਰ ਅਤੇ ਕੁਝ ਇੱਕ ਸੰਦੇਸ਼ ਪੇਸ਼ ਕਰ ਦਈਏ ਅਤੇ ਫਿਰ ਦੋ ਗੀਤ ਬੈਕ ਟੂ ਬੈਕ ਪੁਰਾਣੇ ਪੇਸ਼ ਕਰਾਂਗੇ ਇੱਕ ਹੋਵੇਗਾ ਦੁਰਗੇ ਰੰਗੀਲੇ ਦੀ ਆਵਾਜ਼ ਦੇ ਵਿੱਚ ਅਤੇ ਦੂਜਾ ਗੀਤ ਸੁਰਜੀਤ ਬਿੰਦਰਗੀਆ ਜੀ ਲੈ ਕੇ ਹਾਜ਼ਰ ਹੋਣਗੇ
1: ਨਮਸਤੇ ਓਕਲੈਂਡ ਮੁਸ਼ਕਿਲ ਵਕਤ ਮੇ ਸਿੰਗਸ ਫਿਨਰਲ ਸਰਵਿਸਿਜ਼ ਆਪਕੇ ਸਾਥ ਹੈ
2: ये ऑफर करते हैं कंप्लीट फ्यूनरल पैकेज सिर्फ $4,299 से
1: इस पैकेज में शामिल है ट्रांसफर्स एम्बामिंग और सर्टिफिकेट ग्रोवना कास्केट लाइव स्ट्रीमिंग एक घंटे का चैपल सर्विस क्रिमेशन या बुरियल डॉक्टर सर्टिफिकेट और डेथ सर्टिफिकेट अप्लाई एंड प्रोड्यूस करना ओवरसीज रिपेट्रिएशन अवेलेबल है
2: ये विन्स अप्रूव्ड है ऑकलैंड रीजन के लिए वैलिड
1: ऑकलैंड के बाहर के लिए कॉम्पिटिटिव रेट्स के लिए कॉन्टेक्ट करें शलिन सिंह को 0272929776 टर्म्स एंड कंडीशंस अप्लाई
3: गेट द टेक फ्रॉम मम दिस मदर्स डे एंड शॉप मैसिव स्टोर वाइड सेविंग्स दिस वीकेंड at Briscoe's. Whether it's cozy bedding or kitchen favorites, shop mum-approved deals and massive store-wide savings at Briscoe's. See online for T's and C's.
4: Weekend mein ghar ka saman lena hai, to grocery shopping ke liye pahunche 5 Moselle Avenue off Lincoln Road, Henderson, jahan par hai DH Supermarket. Aur weekend specials mein aapko milenge fresh tomatoes, 199 kg, okra, 999 kg, whole milk powder from Eclipse, 1 kg, 999, and many more in-store deals at DH at Supermarket Henderson.
5: Three boys, one girl, and this ultimate Saturday night. Spice up your Saturday night with the boys. With the boys. Saturday night hangama with DJ Shaleen, Mona, Satin, and Sonal.
0: ਜੀ ਯਾਦ ਰੱਖਣਾ ਕਿ 5 ਵਜੇ ਦੇ ਟਾਈਮ ਚੈੱਕ ਦੇ ਸਮੇਂ ਤੋਂ ਬਾਅਦ ਜੋ ਕਿ ਤਕਰੀਬਨ 7 ਮਿੰਟ ਤੱਕ ਹੀ ਆਉਣ ਵਾਲਾ ਹੈ ਉਸ ਤੋਂ ਬਾਅਦ ਖਬਰਾਂ ਦਾ ਬੁਲੇਟਿਨ ਨੂੰ ਪੇਸ਼ ਕਰਾਂਗੇ ਅਸੀਂ ਤੁਹਾਡੇ ਲਈ ਆਪਣੇ ਸਾਥੀ ਪਰਮਿੰਦਰ ਸਿੰਘ ਪਾਪਾ ਟੋਟੋ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਪਰ ਇਨ ਦ ਮੀਨ ਟਾਈਮ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਦੁਰਗਾ ਰੰਗੀਲਾ ਰਹੇ ਨੇ

0: Rana.
1: Time check. Proudly brought to you by Kashish Foods. Eat better, live better with Kashish Foods.
2: ਜਾਂ ਕਸ਼ਿਸ਼ ਫੂਡ ਦੇ ਸਹਿਯੋਗ ਦੇ ਨਾਲ ਰੇਡੀਓ ਤਰਾਨਾ ਟਾਈਮ ਚੈੱਕ ਦੇ ਉੱਤੇ ਸਮੇਂ ਸ਼ਾਮ ਦੇ 5:01 ਹੋ ਚੁੱਕਾ ਹੈ ਅਤੇ ਸਮਾਂ ਹੋ ਗਿਆ ਹੈ ਤੁਹਾਡੇ ਲਈ ਹਫ਼ਤਾ ਭਰ ਦੇ ਦੌਰਾਨ ਜੋ ਪੰਜਾਬੀ ਭਾਈਚਾਰੇ ਦੀਆਂ ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਹੈ ਉਸ ਨੂੰ ਆਪਣੇ ਸਾਥੀ ਪਰਮਿੰਦਰ ਸਿੰਘ ਪਾਪਾ ਟੋਏ ਦੇ ਸਹਿਯੋਗ ਦੇ ਨਾਲ ਤੁਹਾਡੇ ਤੱਕ ਲੈ ਕੇ ਆਉਣ ਦਾ।
3: ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਆਖਿਰਕਾਰ ਮੁਕਤ ਵਪਾਰ ਸਮਝੌਤੇ ਉੱਤੇ ਦਸਤਖਤ ਹੋਏ। ਲਹਿੰਦੇ ਪੰਜਾਬ ਦੇ ਲਾਹੌਰ ਦੇ ਵਿੱਚ ਸ਼ੁਰੂ ਹੋਈਆਂ ਗੁਰਮੁਖੀ ਕੋਰਸ ਦੀਆਂ ਕਲਾਸਾਂ। ਸੱਤ ਸਮੁੰਦਰ ਪਾਰ ਜਾਣ ਵਾਲੇ ਭਾਰਤੀਆਂ ਦਾ ਹੁਣ ਅਮਰੀਕਾ ਤੋਂ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਤੋਂ ਟੋਰੰਗਾ ਆ ਰਹੇ 3 ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ। ਕੈਨੇਡਾ ਵਿੱਚ ਸਿੱਖਾਂ ਖਿਲਾਫ ਨਫ਼ਰਤੀ ਅਪਰਾਧਾਂ ਦੇ ਵਿੱਚ ਭਾਰੀ ਵਾਧਾ। ਨਿਊਜ਼ੀਲੈਂਡ ਵਿੱਚ ਹੁਸ਼ਿਆਰਪੁਰ ਤੋਂ ਪਿਛੋਕੜ ਰੱਖਣ ਵਾਲੀ ਮੈਂਬਰ ਪਾਰਲੀਮੈਂਟ ਡਾਕਟਰ ਪਰਮਜੀਤ ਪਰਮਾਰ ਦੇ ਖਿਲਾਫ ਨਫ਼ਰਤੀ ਰਾਜਨੀਤੀ ਦਾ ਨਵਾਂ ਚਿਹਰਾ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਮੁਕਤ ਵਪਾਰ ਸਮਝੌਤੇ ਉੱਤੇ ਸਹੀ ਪਾਈ ਜਾ ਚੁੱਕੀ ਹੈ। ਲੰਘੇ ਸੋਮਵਾਰ ਜਦੋਂ ਦੋਵਾਂ ਹੀ ਦੇਸ਼ਾਂ ਦੇ ਵਣਜ ਮੰਤਰੀਆਂ ਨੇ ਆਪੋ ਆਪਣੇ ਵਫਦ ਦੇ ਨਾਲ ਨਵੀਂ ਦਿੱਲੀ ਵਿੱਚ ਇਸ ਦੇ ਉੱਤੇ ਦਸਤਖਤ ਕੀਤੀ ਅਤੇ ਉਸ ਤੋਂ ਬਾਅਦ ਫਿਰ ਸ਼ਰਾਬ, ਸੇਬ, ਕੀਵੀ ਫਰੂਟ, ਮਨੁੱਕਾ ਸ਼ਹਿਦ ਅਤੇ ਭੇਡਾਂ ਦੇ ਮਾਸ ਉੱਤੇ ਕਾਫ਼ੀ ਮਾਤਰਾ ਵਿੱਚ ਟੈਰਿਫ ਨੂੰ ਛੋਟ ਦਿੱਤੇ ਜਾਣ ਦੀਆਂ ਖ਼ਬਰਾਂ ਨੇ। ਇੰਨਾ ਹੀ ਨਹੀਂ, ਦਵਾਈਆਂ, ਕੱਪੜਾ ਅਤੇ ਟੈਕਸਟਾਈਲ, ਮਸ਼ੀਨਰੀ ਅਤੇ ਵਾਹਨ, ਗਹਿਣੇ ਅਤੇ ਰਤਨ, ਚਾਹ, ਕੌਫੀ ਅਤੇ ਮਸਾਲਿਆਂ ਉੱਤੇ ਵੀ ਹੁਣ ਡਿਊਟੀ 0 ਹੋ ਜਾਵੇਗੀ। ਦਰਅਸਲ ਨਿਊਜ਼ੀਲੈਂਡ ਵੱਲੋਂ ਅਗਲੇ 15 ਸਾਲਾਂ ਦੌਰਾਨ $20 ਬਿਲੀਅਨ ਖਰਚੇ ਜਾਣ ਦੀ ਗੱਲ ਆਖੀ ਗਈ ਹੈ। ਭਾਰਤ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਫ਼ੀ ਸ਼ਾਨਦਾਰ ਕਾਰਗੁਜ਼ਾਰੀ ਦੇਖਣ ਨੂੰ ਮਿਲੇਗੀ, ਜਦੋਂ ਕਿ ਆਯਾਤ ਅਤੇ ਨਿਰਯਾਤ ਦੇ ਨਿਊਜ਼ੀਲੈਂਡ ਵਾਸਤੇ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਨੇ। ਇਹ ਉਹ ਦਿਨ ਨੇ ਜਦੋਂ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਦੀ ਨਿਊਜ਼ੀਲੈਂਡ ਫੇਰੀ ਦੌਰਾਨ ਪੰਜਾਬ ਸੰਬੰਧੀ ਸਿਆਸਤ ਗਰਮਾਈ ਹੋਈ ਹੈ। ਸੀਨੀਅਰ ਉਪ ਪ੍ਰਧਾਨ ਤਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹੋਣਾ ਨੇ ਵੀ ਆਪੋ ਆਪਣੀਆਂ ਤਕਰੀਰਾਂ ਵਿੱਚ ਫਰੀ ਟ੍ਰੇਡ ਐਗਰੀਮੈਂਟ ਬਾਰੇ ਚਰਚਾ ਕੀਤੀ। ਉਧਰ ਲਹਿੰਦੇ ਪੰਜਾਬ ਦੀ ਸਰਕਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਭਾਵੇਂ ਕਿ ਸਕੂਲਾਂ ਕਾਲਜਾਂ ਦੇ ਸਿਲੇਬਸ ਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਪੜ੍ਹਾਈ ਨੂੰ ਹਾਲੇ ਸ਼ਾਮਲ ਨਹੀਂ ਕਰ ਰਹੀ, ਪਰ ਇਸ ਦੇ ਬਾਵਜੂਦ ਪੰਜਾਬੀ ਅਦਾਰਾ ਬਰਾਏ ਜ਼ੁਬਾਨ ਫਨ ਅਤੇ ਸਫਾਕਤ ਦੇ ਵੱਲੋਂ ਲਾਹੌਰ ਵਿੱਚ ਗੁਰਮੁਖੀ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੇ ਵਿੱਚ ਕਲਾਸਾਂ 5 ਮਈ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਦੇ ਲਈ ਮਹੀਨੇ ਵਿੱਚ 15 ਕਲਾਸਾਂ ਲੱਗਿਆ ਕਰਨਗੀਆਂ। ਸ਼ਾਹਮੁਖੀ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਹੁਣ ਗੁਰਮੁਖੀ ਸਿੱਖਣ ਦੇ ਵੀ ਚਾਹਵਾਨ ਬਣ ਗਏ ਨੇ। ਹਾਲਾਂਕਿ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਵੀ ਇਸ ਮਾਮਲੇ ਦੇ ਵਿੱਚ ਸ਼ਲਾਘਾ ਕੀਤੀ ਹੈ ਅਤੇ ਸਰਕਾਰੀ ਪੱਧਰ ਤੇ ਵੀ ਅਜਿਹੇ ਯਤਨ ਕਰਨ ਦੀ ਗੱਲ ਆਖੀ ਹੈ। ਇਧਰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਤੋਂ ਦੁਖੀ ਕਰਨ ਵਾਲਾ ਸਮਾਚਾਰ ਮਿਲ ਰਿਹਾ ਹੈ। 3 ਪੰਜਾਬੀ ਨੌਜਵਾਨ ਜਦੋਂ ਵਾਪਸ ਟੋਰੰਗਾ ਨੂੰ ਸੜਕੀ ਰਸਤੇ ਰਾਹੀਂ ਆ ਰਹੇ ਸਨ ਤੇ ਪਰਸੋਂ ਰਾਤ 11:50 ਤੇ ਇੱਕ ਤੇਲ ਦੇ ਟੈਂਕਰ ਦੇ ਨਾਲ ਉਹਨਾਂ ਦੀ ਗੱਡੀ ਟਕਰਾ ਗਈ, ਜਿਸ ਨਾਲ ਇਹ ਤਿੰਨੇ ਪੰਜਾਬੀ ਨੌਜਵਾਨ ਮੌਤ ਦੀ ਗੋਦ ਵਿੱਚ ਜਾ ਸੁੱਤੇ। ਇਹਨਾਂ ਵਿੱਚੋਂ ਇੱਕ ਨੌਜਵਾਨ ਦਾ ਸਬੰਧ ਪਿੰਡ ਗੁਣਾਚੌਰ ਪੰਜਾਬ ਅਤੇ 2 ਹੋਰ ਪੰਜਾਬੀ ਨੌਜਵਾਨਾਂ ਦਾ ਸਬੰਧ ਉੱਤਰਾਖੰਡ ਦੇ ਨਾਲ ਦੱਸਿਆ ਜਾਂਦਾ ਹੈ। ਅਤੇ ਗੱਲ ਕਰੀਏ ਅਮਰੀਕਨ ਡ੍ਰੀਮ ਦੀ, ਜਿੱਥੇ ਕਿ ਸੱਤ ਸਮੁੰਦਰ ਪਾਰ ਜਾਣ ਵਾਲੇ ਬਹੁਤੇ ਪ੍ਰਵਾਸੀ ਭਾਰਤੀਆਂ ਦਾ ਸੁਪਨਾ ਹੁੰਦਾ ਸੀ ਕਿ ਉਹ ਅਮਰੀਕਾ ਜਾਣਗੇ। ਇਸ ਦੇ ਮੱਦੇਨਜ਼ਰ ਨਵੇਂ ਰੁਝਾਨ ਨਜ਼ਰ ਆ ਰਹੇ ਨੇ। ਕਾਰਨੇਗੀ ਐਡਮੈਂਟ ਆਫ ਇੰਟਰਨੈਸ਼ਨਲ ਪੀਸ ਦੇ ਸਾਲ 2026 ਦੇ ਸਰਵੇਖਣ ਇਸ਼ਾਰਾ ਕਰਦੇ ਨੇ ਕਿ 10 ਵਿੱਚੋਂ 4 ਭਾਰਤੀ ਅਮਰੀਕੀ ਯਾਨੀ ਕਿ 40% ਹੁਣ ਅਮਰੀਕਾ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ। ਸਰਵੇਖਣ ਮੁਤਾਬਕ ਅਮਰੀਕਾ ਛੱਡਣ ਦੀ ਇਹ ਸੋਚ ਰੱਖਣ ਵਾਲੇ 58% ਲੋਕਾਂ ਨੇ ਸਭ ਤੋਂ ਵੱਡਾ ਕਾਰਨ ਅਮਰੀਕਾ ਦੇ ਵਿਗੜਦੇ ਸਿਆਸੀ ਮਾਹੌਲ ਨੂੰ ਦੱਸਿਆ। ਤੇ ਉਧਰ ਅਮਰੀਕਾ ਦੇ ਗੁਆਂਢ ਯਾਨੀ ਕਿ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੀ ਗੱਲ ਕਰੀਏ ਤੇ ਉੱਥੇ ਸਿੱਖਾਂ ਦੇ ਖਿਲਾਫ ਨਫ਼ਰਤੀ ਅਪਰਾਧਾਂ ਦੇ ਵਿੱਚ ਭਾਰੀ ਵਾਧਾ ਨਜ਼ਰ ਆ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਕ 65% ਕੈਨੇਡੀਅਨ ਸਿੱਖਾਂ ਨੇ ਇਸ ਵਿਤਕਰੇ ਨੂੰ ਪਿਛਲੇ ਥੋੜੇ ਜਿਹੇ ਮਹੀਨਿਆਂ ਜਾਂ ਦਿਨਾਂ ਦੇ ਵਿੱਚ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਇਸੇ ਤਰ੍ਹਾਂ ਦੀ ਨਫ਼ਰਤ ਦੀਆਂ ਖ਼ਬਰਾਂ ਹੁਸ਼ਿਆਰਪੁਰ ਤੋਂ ਪਿਛੋਕੜ ਰੱਖਣ ਵਾਲੀ ਇੱਕੋ ਇੱਕ ਪੰਜਾਬੀ ਮੈਂਬਰ ਪਾਰਲੀਮੈਂਟ ਨਿਊਜ਼ੀਲੈਂਡ ਦੀ ਐਕਟ ਪਾਰਟੀ ਵੱਲੋਂ ਸੰਸਦ ਵਿੱਚ ਅਗਵਾਈ ਕਰਦੀ ਡਾਕਟਰ ਪਰਮਜੀਤ ਕੌਰ ਪਰਮਾਰ ਨੂੰ ਵੀ ਅਜਿਹਾ ਦੇਖਣ ਨੂੰ ਮਿਲਿਆ। ਦਰਅਸਲ ਨਿਊਜ਼ੀਲੈਂਡ ਦੇ ਵਿੱਚ ਟਾਇਨੋਈ ਰੀਜਨਲ ਕਾਪਾ ਹਾਕਾ ਮੁਕਾਬਲੇ ਦੌਰਾਨ ਪੇਸ਼ ਕੀਤੇ ਗਏ ਮੌਰੀ ਲੋਕ ਨਾਚ ਹਾਕਾ ਵਿੱਚ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਗਏ ਜਿਸ ਦੇ ਨਾਲ ਉੱਥੇ ਹਾਜ਼ਰ ਮੈਂਬਰ ਪਾਰਲੀਮੈਂਟ ਪਰਮਜੀਤ ਪਰਮਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਾਕਾ ਵਿੱਚ ਇਕੱਲੇ ਇਸ਼ਾਰੇ ਹੀ ਨਹੀਂ ਬਲਕਿ ਬਹੁਤ ਸਾਰੇ ਮੌਰੀ ਸ਼ਬਦ ਵੀ ਅਜਿਹੇ ਸਨ ਜੋ ਕਿ ਭਾਰਤੀ ਸੱਭਿਆਚਾਰ ਦਾ ਸਿੱਧਾ ਸਿੱਧਾ ਮਜ਼ਾਕ ਉਡਾ ਰਹੇ ਸਨ। ਇਹ ਉਹ ਦਿਨ ਨੇ ਜਦੋਂ ਮਜ਼ਾਕ ਦੇ ਨਾਂ 'ਤੇ ਔਕਲੈਂਡ ਦੇ ਮੇਅਰ ਵੇਨ ਬ੍ਰਾਊਨ ਵੱਲੋਂ ਬੀਤੇ ਦਿਨੀ ਇੱਕ ਅਖਬਾਰ ਦੇ ਪੱਤਰਕਾਰ ਨੂੰ ਵੀ ਮਜ਼ਾਕ ਦੇ ਵਿੱਚ ਮੁਸਲਮਾਨ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਤੋਂ ਮਾਫ਼ੀ ਮੰਗ

0: ਹੋਣਗੇ। ਕੈਨੇਡਾ ਦੇ ਵਿੱਚ ਭਾਵੇਂ ਕਿ ਵੱਡੀ ਗਿਣਤੀ ਦੇ ਵਿੱਚ ਇਨ੍ਹੀਂ ਦਿਨੀ ਬਹੁਤੇ ਲੋਕ ਫੌਜ ਅਤੇ ਪੁਲਿਸ ਦੀ ਨੌਕਰੀ ਦੇ ਵਿੱਚ ਨੇ, ਪਰ ਇਸ ਦੇ ਬਾਵਜੂਦ ਵਿਗੜਦੇ ਹੋਏ ਆਰਥਿਕ ਹਾਲਾਤਾਂ ਕਰਕੇ ਪ੍ਰਵਾਸੀਆਂ ਦੇ ਖਿਲਾਫ ਨਫ਼ਰਤ ਭਰੇ ਹਾਲਾਤ ਬਣੇ ਹੋਏ ਨੇ। ਅਤੇ ਇੱਧਰ ਦੁਨੀਆ ਭਰ 'ਚ ਵਸੇ ਪੰਜਾਬੀ ਜਿੱਥੇ ਆਪਣੇ ਸਰਬੱਤ ਦੇ ਭਲੇ ਦੇ ਸਿਧਾਂਤ ਕਾਰਨ ਜਾਣੇ ਜਾਂਦੇ ਨੇ, ਉੱਥੇ ਪੰਜਾਬ ਦੇ ਬੰਗਿਆਂ ਇਲਾਕੇ ਦੇ ਪਿੰਡ ਹੀੜੀਆਂ ਤੋਂ ਸੰਬੰਧ ਰੱਖਣ ਵਾਲੇ ਸਰਦਾਰ ਰਘਵੀਰ ਸਿੰਘ ਸ਼ੇਰਗਿੱਲ ਹੋਣਾ ਨੇ ਨਿਊਜ਼ੀਲੈਂਡ ਵਿੱਚ 7ਵੀਂ ਐਂਬੂਲੈਂਸ ਆਪਣੀ ਸੰਸਥਾ ਯਾਨੀ ਕਿ ਵੂਈ ਕੇਅਰ ਟਰੱਸਟ ਵੱਲੋਂ ਦਾਨ ਦੇ ਕੇ ਨਵੇਂ ਆਯਾਮ ਸਥਾਪਿਤ ਕੀਤੇ ਨੇ। ਯਾਦ ਰਹੇ, ਵੂਈ ਕੇਅਰ ਕਮਿਊਨਿਟੀ ਟਰੱਸਟ ਦੇ ਝੰਡੇ ਹੇਠਾਂ ਰਘਵੀਰ ਸਿੰਘ ਸ਼ੇਰਗਿੱਲ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵੱਖ ਵੱਖ ਹਿੱਸਿਆਂ ਵਿੱਚ 6 ਐਂਬੂਲੈਂਸ ਦਾਨ ਦੇ ਚੁੱਕੇ ਨੇ, ਜਿਸ ਦਾ ਕਿ ਸਰਕਾਰ ਵੱਲੋਂ ਵੀ ਸ਼ਾਨਦਾਰ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਰਿਹਾ। ਸੁਖਜੀਤ ਕੌਰ ਆਲੂਵਾਲੀਆ ਹੁਣਾਂ ਦੇ ਖਿਆਲ ਦੇ ਨਾਲ ਆ ਗਿਆ ਚਾਹਾਂਗਾ। ਉਦਾਸੀਆਂ ਦੀ ਲੇਫ ਤੋਂ ਉਤਾਰ ਜਿੰਦੇ ਮੇਰੀਏ, ਸੱਜਰੀ ਸਵੇਰ ਜਿਹਾ ਗੀਤ ਕੋਈ ਗਾਉਣ ਦੇ, ਮੁੱਕੇਗੀ ਉਡੀਕ ਘਰ ਆਉਣਾ ਪਰਦੇਸੀਆਂ ਨੇ, ਫੁੱਲਾਂ ਦੀ ਚੰਗੇਰ ਲੈ ਕੇ ਬੂਹੇ 'ਤੇ ਖੜੋਣ ਦੇ, ਯਾਦਾਂ ਦੀ ਪਟਾਰੀ ਅਸਾਂ ਖੋਲ੍ਹ ਕੇ ਹੈ ਬੈਠਣਾ, ਆਪਣੇ ਪਿਆਰਿਆਂ ਨੂੰ ਮੁੜ ਕੇ ਤਾਂ ਆਉਣ ਦੇ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
1: ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਪਰਮਿੰਦਰ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਖ਼ਬਰਾਂ ਦਾ ਇਹ ਬੁਲੇਟਿਨ ਹਰ ਹਫ਼ਤੇ ਅਸੀਂ ਇਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।
2: ਬੱਚੋ ਬਤਾਓ, ਡਿਸਟੈਂਸ ਕੈਲਕੂਲੇਟ ਕਰਨੇ ਕਾ ਕਿਆ ਫਾਰਮੂਲਾ ਹੈ?
3: ਮੈਮ, ਡਿਸਟੈਂਸ ਇਕੁਅਲਸ ਸਪੀਡ ਇਨਟੂ ਟਾਈਮ।
2: ਜੀਨੀਅਸ। ਅਬ ਬਤਾਓ, ਰੀਪੇਮੈਂਟ ਬੜਾਏ ਬਿਨਾ ਮੌਗਜ ਜਲਦੀ ਖਤਮ ਕਰਨੇ ਕਾ ਕਿਆ ਫਾਰਮੂਲਾ ਹੈ?
3: ਮੈਮ, ਗਲੋਬਲ ਫਾਈਨੈਂਸ ਕਾ ਮੌਰਗੇਜ ਜੀਨੀਅਸ ਪਲਾਨ।
4: ਬੱਚਾ ਬੱਚਾ ਜਾਣਤਾ ਹੈ ਕਿ ਮੌਰਗੇਜ ਜਲਦੀ ਖਤਮ ਕਰਨੇ ਕਾ ਯਹੀ ਫਾਰਮੂਲਾ ਹੈ, ਗਲੋਬਲ ਫਾਈਨੈਂਸ ਕਾ ਮੌਰਗੇਜ ਜੀਨੀਅਸ ਪਲਾਨ। ਫੋਨ 09255500। ਟੀਸ ਐਂਡ ਸੀਸ ਅਪਲਾਈ। ਚਲੋ ਲੈਟਸ ਗੋ।
5: ਬਿਲਕੁਲ ਨਹੀਂ ਜਾਊਂਗਾ।
4: अरे जाना जरूरी है, चलो।
5: मैं जाऊंगा, बट डेंटर के पास नहीं जाऊंगा।
4: बाबा, वी आर गोइंग टू डॉक्टर राजीव, जिनके पास 25 इयर्स से ज्यादा का एक्सपीरियंस है, एंड ही इज कंसिडर्ड वन ऑफ द बेस्ट व्हेन इट कम्स टू डेंटल केयर। और इनके यहाँ आजकल डेंटल क्लीन एंड पॉलिश पे स्पेशल्स भी चल रहे हैं फॉर जस्ट $120। टीज एंड सी सप्लाई एट 357 ग्रेट साउथ रोड, ओटाहू।
2: सालों से न्यूजीलैंड में डेंटल केयर में विश्वसनीय नाम डॉक्टर राजीव एट ओटाहू डेंटल केयर। फॉर अपॉइंटमेंट्स कॉल ऑन 09-2767-564, that's 2767-564, or visit otahuhudental.co.nz।
6: इंडिया जाना है तो सफर भी तो वैसा ही होना चाहिए। Fly with Air India from New Zealand, easy return connections via Australia or Singapore to India, और फिर seamless travel within India, Delhi हो या Amritsar, Mumbai हो या Ahmedabad, Air India connects you to every corner of India। वही अपनी भाषा, वही अपना जैसा स्वाद, वही friendly Indian hospitality के साथ।
4: तो अगली बार घर का सफर हो, फ्लाई एयर इंडिया। फॉर मोर इन्फॉर्मेशन विजिट योर लोकल ट्रैवल एजेंट टुडे। वीकेंड में घर का सामान लेना है तो ग्रोसरी शॉपिंग के लिए पहुँचे 5 मोजेल एवेन्यू ऑफ लिंकन रोड, हेंडरसन, जहाँ पर है DH सुपरमार्केट। और वीकेंड स्पेशल्स में आपको मिलेंगे फ्रेश टोमेटोज 199 kg, ओकरा 999 kg, होल मिल्क पाउडर फ्रॉम इक्लिप्स 1 kg 999, एंड मेनी मोर इन स्टोर डील्स एट DH सुपरमार्केट, हेंडरसन।
1: ਜੀ ਹਾਂ, ਖ਼ਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ ਗੀਤ ਸੰਗੀਤ ਦੇ ਸਿਲਸਿਲੇ ਦੇ ਨਾਲ ਇੱਕ ਵਾਰ ਫਿਰ ਜੋੜਦੇ ਹਾਂ ਤੁਹਾਨੂੰ, ਅਤੇ ਪੇਸ਼ ਕਰਨ ਜਾ ਰਹੇ ਹਾਂ ਇਸ ਗੀਤ ਨੂੰ।

ਵੀ ਨੂਰਾਂ ਨੂੰ ਟ੍ਰਿਬਿਊਟ ਦਿੰਦੇ ਹੋਏ ਇਸ ਗੀਤ ਨੂੰ ਪੇਸ਼ ਕਰ ਸਾਂ ਕਿ ਖੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ, ਤੂੰ ਆਉਂਦਾ ਜਾਂਦਾ ਤੱਕਦਾ ਰਵੀਂ। ਅਤੇ ਇਸੇ ਤਰ੍ਹਾਂ ਦੇ ਸਿਲਸਿਲੇ ਨੂੰ ਹੀ ਚਾਲੂ ਰੱਖਦੇ ਹੋਏ ਇਸ ਵਾਰ ਲਾਲ ਚੰਦ ਯਮਲਾ ਜੱਟ ਜੀ ਹੋਣਾ ਦਾ ਇੱਕ ਗੀਤ ਨਵੇਂ ਅੰਦਾਜ਼ ਦੇ ਵਿੱਚ ਦੋ ਤਾਰਾ ਵੱਜਦਾ ਵੇ ਪੇਸ਼ ਕਰਦੇ ਹੋਏ।

0: ਜੀ ਹਾਂ ਲਾਲ ਚੰਦ ਜਮਲਾ ਜੱਟ ਜੀ ਹੁਣ ਦਾ ਇਹ ਗੀਤ ਨਵੇਂ ਅੰਦਾਜ਼ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਸਾਂ ਅਸੀਂ। ਉਮੀਦ ਕਰਦੇ ਹਾਂ ਕਿ ਪੰਜਾਬੀਆਂ ਦਾ ਰੌਣਕ ਮੇਲਾ ਪ੍ਰੋਗਰਾਮ ਪਸੰਦ ਕਰ ਰਹੇ ਹੋਵੋਗੇ ਤੁਸੀਂ ਇਸ ਸਮੇਂ।
1: ਆਪਣੇ ਕਿਸੇ ਵੀ ਸਪੈਸ਼ਲ ਓਕੇਜਨ ਕੋ ਔਰ ਵੀ ਯਾਦਗਾਰ ਬਣਾਈਏ। ਡੀਜੇ ਦਿਨੇਸ਼ ਕੇ ਸਾਥ ਮਲਟੀ ਡੀਜੇ ਆਰ ਨੋਨ ਟੂ ਸ਼ੂਟ ਕੁਆਲਿਟੀ ਵੈਡਿੰਗ ਵੀਡੀਓਜ਼ ਐਂਡ ਬ੍ਰੈਥ ਟੇਕਿੰਗ ਫੋਟੋਗ੍ਰਾਫਸ। ਦੇ ਆਫਰ ਡੀਜੇ ਵੈਡਿੰਗ ਵੀਡੀਓ ਐਂਡ ਫੋਟੋ ਪੈਕੇਜਸ ਫਰੋਮ ਡ੍ਰੋਨ ਐਂਡ ਗਿੰਬਲ ਸ਼ਾਟਸ ਟੂ 4K ਵੀਡੀਓ ਸ਼ੂਟਿੰਗ ਫੋਰ ਯੋਰ ਨੈਕਸਟ ਬਰਥਡੇ ਪਾਰਟੀ, ਗੈਟ ਟੂਗੇਦਰ ਔਰ ਮੈਸਿਵ ਵੈਡਿੰਗ। ਕੰਟੈਕਟ ਮਲਟੀ ਡੀਜੇ।
2: ਵਿਦ ਆਲ ਲੇਟੈਸਟ ਇਕਵਿਪਮੈਂਟ, ਦੇ ਆਲਸੋ ਆਫਰ ਈਜ਼ੀ ਪੇਮੈਂਟ ਆਪਸ਼ਨਸ। ਕੰਟੈਕਟ ਡੀਜੇ ਦਿਨੇਸ਼, ਫੋਨ ਨੰਬਰ 021-058-4711.
3: Drawing inspiration from urban communities around the world,
4: we present Pico Toy Toy, a brand new urban development in Papa Toy Toy. Brick, low maintenance, 2 and 3 bedroom homes from 649,000.
3: 5 minutes from New World, eateries, schools, city rail link, Pohinoi bus interchange and major motorways.
4: Join the new community. Selling now. Find out more at picotoytoy.nz.
3: That's PIKOTOETOE.NZ. Hey Hamiltonians, guess what? Ab aapke yahan Hamilton mein aa gaya hai Global Finance. For any kind of home loan, business loan, commercial loan, refixing ya refinancing ke liye, contact kare Global Finance ko, jo mortgage ke saath saath insurance mein bhi specialize karte hain. Life, trauma, health insurance, har cheez ke liye Global Finance. Now in Hamilton at Unit 26, 20 Clyde Street, Hamilton East. Phone 07577-0888. Global Finance, now in Hamilton.

0: ਜਾਂ ਇੰਤਜ਼ਾਰ ਐਲਬਮ ਦੇ ਵਿੱਚੋਂ ਲਿਆ ਹੋਇਆ। ਇਹ ਗੀਤ ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਿਹਾ ਸਾਂ। 2006 ਦੇ ਵਿੱਚ ਸ਼ਾਇਦ ਇਹ ਗੀਤ ਰਿਲੀਜ਼ ਹੋਇਆ ਸੀ। ਉਮੀਦ ਕਰਦੇ ਹਾਂ ਪਸੰਦ ਕੀਤਾ ਹੋਵੇਗਾ ਤੁਸੀਂ ਇਸ ਨੂੰ ਵੀ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਇਹਨਾਂ ਰੌਣਕ ਮੇਲਿਆਂ ਦੇ ਵਿੱਚ ਹੋਰ ਵੀ ਗੀਤ ਸੰਗੀਤ ਜੋ ਹੈ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਜਾਣਾ ਹੈ, ਅਤੇ ਇੱਕ ਨਵਾਂ ਗੀਤ ਦੋ ਗਾਣੇ ਦੇ ਰੂਪ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹੋਏ।
1: ਖੁਸ਼ ਦਿਲੀ ਦਾ ਸਵੈਗ ਬਿਲੋ ਮਿਸਟਰ ਬਾਸ।

ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਇਸ ਗੀਤ ਨੂੰ ਅਤੇ ਪ੍ਰੋਗਰਾਮ ਦਾ ਅਗਲਾ ਗੀਤ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਹਾਂ ਤਰਸੇਂਗੀ ਵਾਲਾ ਤਰਸੇਂਗਾ।

ਜਾਂ ਮਨ ਤੰਦੂਰ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਇਸ ਗੀਤ ਨੂੰ। ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀਆਂ ਦਾ ਰੌਣਕ ਮੇਲਾ, ਜੋ ਕਿ ਹਰ ਹਫ਼ਤੇ ਸ਼ਨੀਵਾਰ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਮੈਂ ਨਿਰਮਲਜੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੁੰਦਾ ਹਾਂ। ਅਤੇ ਇਸ ਦੇ ਦੌਰਾਨ ਗੀਤ ਸੰਗੀਤ ਦੇ ਸਿਲਸਿਲੇ ਦੇ ਨਾਲ ਨਾਲ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਦਾ ਹੈ। ਪਿਛਲੇ ਹਫ਼ਤੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਜੋ ਮੈਂਬਰ ਸਨ ਉਹਨਾਂ ਦੇ ਵੱਲੋਂ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਚਲੇ ਜਾਣ ਤੋਂ ਬਾਅਦ ਕਾਫੀ ਖਬਰਾਂ ਜੋ ਸਨ ਉਹਨਾਂ ਦੇ ਬਾਰੇ ਦੇ ਵਿੱਚ ਥੋੜ੍ਹੀਆਂ ਢਿੱਲੀਆਂ ਪੈ ਗਈਆਂ। ਪਰ ਇਸ ਹਫ਼ਤੇ ਖਬਰ ਆ ਰਹੀ ਹੈ ਕਿ ਰਾਜ ਸਭਾ ਦਾ ਮੈਂਬਰ ਸੰਦੀਪ ਪਾਠਕ, ਜੋ ਕਿ ਸ਼ਾਇਦ ਦਿੱਲੀ ਤੋਂ ਇਹ ਰਾਜ ਸਭਾ ਦਾ ਮੈਂਬਰ ਹੈ, ਉਹਨਾਂ ਦੇ ਖਿਲਾਫ਼ ਪੰਜਾਬ ਦੇ ਕੁਝ ਇੱਕ ਜ਼ਿਲ੍ਹਿਆਂ ਦੇ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਕਹਿੰਦੇ ਨੇ ਕਿ ਕਿਸੇ ਵੀ ਸਮੇਂ ਹੋ ਸਕਦੀ ਹੈ। ਪਰ ਇਸ ਦੇ ਬਾਰੇ ਦੱਸਿਆ ਨਹੀਂ ਗਿਆ ਕਿ ਕੀ ਮਾਮਲੇ ਹਨ, ਅਤੇ ਜੋ ਜਾਣਕਾਰੀ ਹੈ ਉਹ ਥੋੜ੍ਹੇ ਸਮੇਂ ਤੋਂ ਬਾਅਦ, ਜਾਣੀ ਕਿ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਜਾਂ ਕੋਈ ਹੋਰ ਜਾਣਕਾਰੀ ਆਈ ਤਾਂ ਫਿਰ ਹੋਰ ਵੀ ਜਾਣਕਾਰੀਆਂ ਤੋਂ ਪਤਾ ਲੱਗੇਗਾ ਕਿ ਕਿਹੜੀ ਬਿਨਾਹ ਦੇ ਉੱਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਇਹਨਾਂ ਰੌਣਕ ਮੇਲਿਆਂ ਦੇ ਵਿੱਚ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਜਾਂ ਕਵਾਲੀਆਂ ਸੁਣਦੇ ਜਿੰਨੇ ਵੀ ਸ਼ੌਕੀਨ ਨੇ ਉਹਨਾਂ ਦੇ ਲਈ ਇਹ ਕਵਾਲੀ ਪੇਸ਼ ਕਰਦੇ ਹੋਏ।

ਰਾਜ ਹੰਸ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਇਸ ਗੀਤ ਨੂੰ। ਅਸੀਂ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀਆਂ ਦਾ ਰੌਣਕ ਮੇਲਾ, ਅਤੇ ਇਹਨਾਂ ਰੌਣਕ ਮੇਲਿਆਂ ਦੇ ਵਿੱਚ ਇਸ ਤੋਂ ਪਹਿਲਾਂ ਗੀਤ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਲੈ ਕੇ ਆਏ ਸਾਂ ਅਸੀਂ, ਅਤੇ ਇਸੇ ਤਰ੍ਹਾਂ ਗੀਤ ਸੰਗੀਤ ਦਾ ਸਿਲਸਿਲਾ ਤੁਹਾਡੇ ਤੱਕ ਪਹੁੰਚਦਾ ਜਾ ਰਿਹਾ ਹੈ। ਉਮੀਦ ਹੈ ਕਿ ਪਸੰਦ ਕਰ ਰਹੇ ਹੋਵੋਗੇ, ਅਤੇ ਹੁਣ ਜਦੋਂ ਕਿ ਤਕਰੀਬਨ 9 ਮਿੰਟ ਬਾਕੀ ਰਹਿੰਦੇ ਨੇ ਮੇਰਾ ਅਤੇ ਤੁਹਾਡਾ ਸਾਥ ਛੁੱਟਣ ਦੇ ਵਿੱਚ, ਇਸ ਸਿਲਸਿਲੇ ਨੂੰ ਇਸੇ ਤਰ੍ਹਾਂ ਹੀ ਚਾਲੂ ਰੱਖਦੇ ਹਾਂ ਅਸੀਂ।

ਯਾ ਨਿਮਰਤ ਖਹਿਰਾ ਅਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਰੱਬ ਦਾ ਰੇਡੀਓ 3 ਦੇ ਵਿੱਚੋਂ ਲਿਆ ਹੋਇਆ ਇਹ ਗੀਤ ਸਾਂਝਾ ਕਰ ਰਿਹਾ ਸਾਂ ਤੁਹਾਡੇ ਨਾਲ। ਅਤੇ ਇਸ ਦੇ ਨਾਲ ਹੀ ਮੇਰਾ ਅਤੇ ਤੁਹਾਡਾ ਸਾਥ ਛੁੱਟਣ ਦਾ ਸਮਾਂ ਵੀ ਹੋਣ ਜਾ ਰਿਹਾ ਹੈ। ਅਗਲੇ ਹਫ਼ਤੇ ਇੱਕ ਵਾਰ ਫਿਰ ਇੱਕ ਹੋਰ ਨਵਾਂ ਪ੍ਰੋਗਰਾਮ ਪੰਜਾਬੀਆਂ ਦਾ ਰੌਣਕ ਮੇਲਾ ਲੈ ਕੇ ਮੈਂ ਨਿਰਮਲਜੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ। ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜਾਂਦੇ ਜਾਂਦੇ ਛੱਡ ਕੇ ਜਾ ਰਿਹਾ ਹਾਂ ਇਸ ਗੀਤ ਸੰਗੀਤ ਨੂੰ ਤੁਹਾਡੇ ਲਈ।